0: किसान साथियों, मिठा दिया प्यारा दिया लोकगीत तुहां तक पजाया कने, उम्मीद करनी तुहां पसंद भी आया होना।
1: बिल्कुल जी, कने अपनी जान जरा सा ज्यादा सूलियां नहीं डंगानी, क्योंकि असा जरा सा जानकारियां तुहां जो टाइम टाइम पर दिंदे रहिंदे ने। कने कुसी भी कम्मे ते जरा सा तुहां पिछे नहीं हटना, असा भी पिछे नहीं हट दे, हर एक चीज़ की जानकारी तुहां जो दे दे। कने हुण असा तुहां जो जानकारी देनी है कि असा भेड़ बकरी पालन जरा सा कियां करना, कने ये जानकारी जरा सा किसान भाई आपू दे दे।
0: बिल्कुल, जो कि ग्राम विच हर कुनी दो बकरी बेडू रखी हुई है ना।
1: हां, तो सुनते उन्नत किसान ने हुई एक गलबात।
2: किसान साथियों, अहां दा प्रयास रहंदा कि हर दिन एक नित नोई ते नोई जानकारी अहां तुहां तक पहुंचाइए, चाहे ओ अहां दे कृषि वैज्ञानिका द्वारा दित्ती गई जानकारी होवे या फिर अहां दे उन्नत किसान बागवान साथियां सोकी कीती गई गलबात होवे। उसी कड़ी विच एक उन्नत किसान अज अहां दे टियाले पर आए होए ने, करदे ने इन्हां कन्ने गलबात। राम राम जी।
3: राम राम जी।
2: जी अपना नाम दस्सा।
3: अश्विनी कुमार जी।
2: जी अश्विनी जी, घर कुतों तुहां दे?
3: घर जी मेरे अरसर दे रिकार्ड।
2: तो या इलाका ए?
3: ए वे जी तहसील ਵਾਲੀ ਜ਼ਿਲ੍ਹਾ ਕਾਂਗੜਾ।
2: ਕਹਿੰਦਾ ਬਲੋਕ ਤੁਹਾਂ ਦਾ?
3: ਬਲੋਕ ਨਗੋਟਾ ਸੁਣੀਆ।
2: ਅਸ਼ਵਨੀ ਜੀ ਖੇਤੀਬਾੜੀ ਕਰਦੇ ਆ?
3: ਹਾਂਜੀ ਹਾਂਜੀ ਕਰਦੇ ਜੀ।
2: ਅੱਛਾ, ਕਿੰਨਾ ਕੁ ਅਰਸਾ ਹੋਈ ਹੈ ਖੇਤੀ ਕਰਦੇ?
3: ਬਾਈ ਜੀ ਖੇਤੀਬਾੜੀ ਤਾਂ ਬਜ਼ੁਰਗ ਟਾਲੇ ਕਰਦੇ ਆਏ।
2: ਕਿੰਨੀ ਕੀ ਜ਼ਮੀਨ ਹੈ ਤੁਹਾਂ ਵਾਲ?
3: ਬਾਈ ਜੀ ਜ਼ਮੀਨ ਤਾਂ ਥੋੜ੍ਹੀ ਹੈ, ਕੋਈ 5 ਕਨਾਲੀ। ਖੇਤੀਬਾੜੀ ਤਾਂ ਕਰਦੇ ਨਾ ਕਰਦੇ ਆਏ, ਪਰ ਜ਼ਿਆਦਾ ਮੇਰਾ ਗੋਟ ਫਾਰਮ ਦਾ ਕੰਮ ਹੈ।
2: ਅੱਛਾ
3: ਹਾਂਜੀ।
2: ਅੱਛਾ, ਕਦੋਂ ਦੇ ਬੱਕਰੀਆਂ ਪਾਲਾ ਕਰਦੇ ਨੇ?
3: ਬੱਕਰੀਆਂ ਬਾਈ ਜੀ 2018 ਤੇ ਰੱਖੀਆਂ ਮੈਂ।
2: ਹਾਂਜੀ
3: ਤਾਂ ਠੀਕ ਹੈ ਕੰਮ ਬੱਕਰੀਆਂ ਦਾ ਨਾ।
2: ਬੜੀ ਖੁਸ਼ੀ ਹੁੰਦੀ ਕਿ ਚਲੋ ਅਸਾਂ ਦੇ ਪਸ਼ੂ ਪਾਲਕ ਭਾਈਏ ਜਾਂ ਅਸਾਂ ਦੇ ਕਿਸਾਨ ਸਾਥੀਆਂ ਜੋ ਇਹਨਾਂ ਦੇ ਵਿਵਸਾਇ ਕੰਨੇ ਕੋਈ ਜਿਹੜਾ ਸਾ ਇਹਨਾਂ 'ਚ ਜਿਹੜਾ ਸਾ ਜਾਣਦਾ ਹੈਗਾ ਨਾ ਆਪਣੇ ਇਲਾਕੇ ਵਿੱਚ, ਅਤੇ ਨਾ ਆਪਣੇ ਇਸੀ ਕੰਮੇ ਕੰਨੇ 'ਤੇ ਨਾ ਆਪਣੀ ਇੱਕ ਪਹਿਚਾਣ ਜਿਹੜੀ ਸਾ ਬਣਾਈ ਹੋਈ ਨਾ। ਕਿੰਨੀਆਂ ਬੱਕਰੀਆਂ ਪਾਲੀਆਂ ਤੁਸੀਂ?
3: ਬਾਈ ਜੀ ਪਿਛਲੀ ਵਾਰ ਮੇਰਾ ਥੋੜ੍ਹਾ ਫਾਰਮ ਤਿਆਰ ਨਹੀਂ ਹੋਇਆ, ਤਾਂ ਮੇਰੀ ਕੁਛ ਬੱਕਰੀਆਂ ਮਰ ਗਈਆਂ 5-7, ਪਰ ਮੈਂ ਬੀਮਾ ਵਗੈਰਾ ਕਰਾਇਆ ਤਾਂ ਮੈਂ ਬਚੀ ਗਈ ਆ।
2: ਅੱਛਾ,
3: ਪਰ ਇਸ ਵਾਰ ਫਿਰ ਹੋਈ ਗਈਆਂ 20 ਬੱਕਰੀਆਂ।
2: ਅੱਛਾ,
3: ਬੱਕਰੀਆਂ ਘੱਟ ਹੈ ਅਤੇ ਬੱਕਰੇ ਜ਼ਿਆਦਾ ਹੈ। ਤੋਤਾ ਪਰੀ?
2: ਤੋਤਾ ਪਰੀ
3: ਹਾਂਜੀ। ਬੀਟਲ?
2: ਬੀਟਲ ਹੈ ਨਾ।
3: ਹਾਂਜੀ।
2: ਲੰਬੇ ਕੰਨਾਂ ਵਾਲੀ ਹੈ ਕਿ ਛੋਟੇ ਵਾਲੀ?
3: ਹਾਂਜੀ ਲੰਬੇ ਕੰਨਾਂ ਵਾਲੀਆਂ।
2: ਹਾਂ, ਇੱਕ ਤਾਂ ਹੁੰਦੇ ਨਹੀਂ ਹੈ ਛੋਟੇ ਕੰਨਾਂ ਵਾਲੀਆਂ, ਇਹਨਾਂ ਕਹਿੰਦੇ ਕਈਆਂ ਦੇ ਲੰਬੇ ਲੰਬੇ ਕੰਨ ਹੁੰਦੇ ਨੇ।
3: ਬਾਈ ਜੀ ਲੰਬੇ ਕੰਨਾਂ ਵਾਲੀਆਂ, ਦੁੱਧ ਵੀ 2-2.5 ਕਿਲੋ ਦੀਆਂ।
2: ਕਦੋਂ ਦੇ ਲਈਆਂ ਹੋਈਆਂ ਇਹ?
3: ਇਹ ਬਾਈ ਜੀ ਸ਼ੌਕ ਪੈਦਾ ਹੋਇਆ ਹੈ, ਟੋਕਰੀਆਂ ਵਾਲੇ ਤੇ ਲਿਆ ਬੱਕਰਾ।
2: ਅੱਛਾ,
3: ਫਿਰ ਇੱਕ ਬੱਕਰੀ ਲਈ ਤਾਂ ਅੱਗੇ ਫਿਰ ਸ਼ੌਕ ਹੀ ਵੱਧਦਾ ਗਿਆ।
2: ਜਿਹੜੇ ਮੋਟਰਸਾਈਕਲ ਪਰ ਬੱਚਿਆਂ ਲੈ ਕੇ ਚੱਲੇ ਹੁੰਦੇ ਵੇਚਣਾ, ਪੰਜਾਬ ਕਹਿੰਦਾ ਬਾਹਰਲੇ ਰਾਜਿਆਂ ਦੇ ਚੱਲੋ ਆਉਂਦੇ ਨੇ ਵੇਚਣਾ।
3: ਹਾਂਜੀ ਹਾਂਜੀ, ਫਿਰ ਸ਼ੌਕ ਬਣਦਾ ਗਿਆ ਬਣਦਾ ਗਿਆ, ਫਿਰ ਹੁਣ ਜਾ ਹੀ ਤਿਆਰ ਹੋਈ ਹੈ।
2: ਯਾਨੀ ਕਿ ਇੱਕ ਛੇਲੂ ਲਿਆ ਸ਼ੁਰੂ ਚ ਨਾ?
3: ਹਾਂ, ਇੱਕ ਬੱਕਰੀ ਲਈ।
2: ਕਹਿੰਦੇ ਇੱਕ ਬੱਕਰੀ ਲਈ ਹੀ ਹੈ ਨਾ? ਘਰੇ ਚਗਾਉਂਦੇ ਬੱਕਰੀਆਂ ਕਿ ਬੰਨੀ ਹਟਦੇ?
3: ਬਿਲਾਵਾ ਮੈਂ ਤਾਂ ਚਗਾਈ ਵੀ ਲੈਂਦਾ, ਕਹਿੰਦਾ ਜ਼ਿਆਦਾ ਘਰੇ ਦੇ ਸਮਾਨ ਲੈਂਦੇ।
2: ਕਿ ਛੱਡਦੇ ਬਣੇ ਹੋ ਕਿ ਘਰੇ ਦਾਣਾ ਪਾਣੀ ਪਾਣਾ?
3: ਤੇ ਘਰੇ ਦਾਣਾ ਨੇੜਾ ਤੇੜਾ ਛੱਡ ਲੈਂਦੇ ਥੋੜੀ ਦੇਰ ਨਾ, ਬਾਕੀ ਘਰੇ ਸਮਾਨ ਲੈਂਦੇ। ਲੇਡੀਜ਼ ਮੇਰੀ ਘਰੇ ਵਾਲੀ ਸਮਾਨ ਲੈਂਦੇ, ਬੱਚੇ ਸਮਾਨ ਲੈਂਦੇ।
2: ਅੱਛਾ,
3: ਮੈਂ ਹੋਰ ਵੀ ਕੰਮ ਕਰ ਲੈਂਦਾ ਕਰਨ ਨਾਲ।
2: ਅੱਛਾ ਅੱਛਾ
3: ਹਾਂਜੀ।
2: ਤੁਹਾਨੂੰ ਜ਼ਿਕਰ ਕੀਤਾ ਕਿ ਬੱਕਰੀ ਇਹ 1.5 ਤੇ 2-2 ਕਿਲੋ ਤੱਕ ਦੁੱਧ ਦਿੰਦੀ ਹੈ ਨਾ?
3: ਹਾਂਜੀ ਹਾਂਜੀ।
2: ਤਾਂ ਜਿਵੇਂ ਬੱਚਿਆਂ ਦੀ ਗੱਲ ਕੀਤੀ ਜਾਏ ਤਾਂ ਕਿਤਨੇ ਬੱਚੇ ਦੇ ਦਿੰਦੀ ਗਏ ਜੁਣੀ ਬੱਕਰੀ?
3: 2 ਬੱਚੇ ਦਿੰਦੇ ਜੀ
2: ਲਗਭਗ।
3: ਸਾਲੇ ਦੇ 2 ਵਾਰੀ ਸੁਣਾ ਨਾ,
2: ਕਈ ਵਾਰੀ 3 ਵੀ ਦੇ ਦਿੰਦੀਆਂ ਨਾ?
3: 3 ਵੀ ਦੇ ਦਿੰਦੀਆਂ, ਜਿਹੜੀਆਂ ਆਪਣੀਆਂ ਲੋਕਲ ਬੱਕਰੀਆਂ ਦੇਸੀ ਹੁੰਦੀਆਂ ਨੇ, ਦੁੱਧ ਘੱਟ ਹੁੰਦਾ ਉਹਨਾਂ ਥੱਲੇ।
2: ਹਾਂ, ਦੇਖੇ ਜਾਏ ਤਾਂ ਤਿੰਨਾਂ ਜੋ ਜਿਹੜਾ ਸਾ ਥੋੜਾ ਚੰਗਾਣ ਦਾ ਵੀ ਬੜਾ
3: ਮੁਸ਼ਕਿਲ ਹੋ ਜਾਂਦਾ, ਦੁੱਧ ਪੂਰਾ ਨਹੀਂ ਹੁੰਦਾ
2: ਨਾ। ਕਈ ਵਾਰ ਤੇ ਪਤਾ ਵੀ ਨਹੀਂ ਲੱਗਦਾ ਕੋਈ ਚੁੰਘੀ ਜਾਂਦਾ ਕਹਿੰਦਾ, ਕੋਈ ਭੁੱਖਾ ਹੀ ਰਹੀ ਜਾਂਦਾ, ਇਸ ਤੇ 2 ਠੀਕ ਨਾ ਨਾ?
3: ਹਾਂਜੀ ਹਾਂਜੀ, 2 ਬੱਚੇ ਵਧੀਆ।
2: ਅੱਛਾ,
3: ਬੱਕਰੀ ਵੱਡੀ ਨਸਲ ਦੀ ਹੋਏ ਨਾ ਜਾਂ ਬੀਟਲ ਨਸਲ ਦੀ ਹੋਏ ਤਾਂ 2 ਬੱਚੇ ਬੜੇ ਵਧੀਆ ਪਲ ਜਾਂਦੇ।
2: ਤਾਂ ਇਸ ਤਰ੍ਹਾਂ ਜਿਹੀਆਂ ਜ਼ਿਕਰ ਕੀਤਾ ਜਾਏ ਤਾਂ ਜਿਹੀਆਂ ਬਰੀਡਰ ਵਗੈਰਾ ਤੁਸੀਂ ਰੱਖਿਆ?
3: ਬਰੀਡਰ ਬਾਈ ਜੀ ਇਸ ਟਾਈਮ ਮੇਰੇ ਨਾਲ 1 ਕੁਇੰਟਲ ਤੋਂ ਉੱਪਰ ਹੈ।
2: ਅੱਛਾ
3: ਹਾਂਜੀ,
2: 1 ਕੁਇੰਟਲ ਦਾ ਜਿਹੜਾ ਸਾ ਛੇਲੂ ਹੈ ਤੁਸੀਂ ਬਾਅਦ ਜਿਹੜਾ ਬਰੀਡਰ ਤੁਸੀਂ ਰੱਖਿਆ ਨਾ?
3: ਹਾਂਜੀ ਹਾਂਜੀ, ਘਰ ਦਾ ਤਿਆਰ ਕੀਤਾ ਮੈਂ, ਅੱਜ 15 ਮਹੀਨੇ ਹੋ ਗਿਆ।
2: ਜਿਹੀਆਂ ਜ਼ਿਕਰ ਕੀਤਾ ਜਾਏ ਤਾਂ ਤੁਸੀਂ ਜਿਹੀਆਂ ਏਡਾ ਵੱਡਾ ਤੁਸੀਂ ਛੇਲੂ ਪਾਲਿਆ ਆ, ਇਤਨਾ ਵੱਡਾ ਬਰੀਡਰ ਹੈ, ਸਹਿ ਚਿੱਦਲਾ ਖਾਣਾ ਪੀਣਾ ਦਾ ਖਾਣ ਪਾਣ ਲੱਗ ਗਿਆ ਕਿ ਬੱਕਰੀਆਂ ਸੋਗੀ ਹੈ?
3: ਬੱਕਰੀਆਂ ਸੋਗੀ ਖਵਾਉਂਦੇ ਉਸੀ, ਪਰ ਉਹ ਸੀਜ਼ਨ ਦੇ ਨਾ ਜਿੱਦਾਂ ਰਿਤੂਮਾ ਚੇਂਜ ਹੁੰਦੀਆਂ, ਅਲੱਗ ਅਲੱਗ ਖਾਣਾ ਖਵਾਉਣਾ ਪੈਂਦਾ ਉਹਨਾਂ ਨੂੰ।
2: ਅੱਛਾ,
3: ਇੱਕ ਜਿਹਾ ਖਾਣਾ ਨਹੀਂ ਖਵਾਉਣਾ ਪੈਂਦਾ।

0: ਜਿੱਦਾਂ ਗਰਮੀ ਹੈ, ਗਰਮੀ ਚ ਅਲੱਗ, ਸਰਦੀ ਚ ਅਲੱਗ।
1: ਤੁਹਾਨੂੰ ਕਾਫੀ ਟਾਈਮ ਹੋਈ ਹੈ ਬੱਕਰੀਆਂ ਪਾਲਦੇ, ਤਾਂ ਕਿਤਨੇ ਕੀ ਵੱਡੇ ਵੱਡੇ ਬੱਕਰੇ ਜਿਹੜੇ ਸਹਿ ਤੁਹਾਂ?
0: ਬਾਈ ਜੀ ਪਹਿਲੇ ਇਸ ਬੱਕਰੇ ਦਾ ਪਿਓ ਵੇਚਿਆ ਸਾਨੂੰ 50 ਕਿਲੋ ਦਾ ਹੋਇਆ।
1: ਅੱਛਾ,
0: ਮੀਟ 50 ਕਿਲੋ ਹੈ ਉਹਦੇ ਚ,
1: ਹਾਂ
0: ਮਤਲਬ ਕੁਇੰਟਲ ਦਾ ਹੋ ਗਿਆ। ਇਹ ਬੱਕਰਾ ਆ ਇੱਕ ਇਸ ਟਾਈਮ 1 ਕੁਇੰਟਲ 30 ਕਿਲੋ ਦਾ ਹੈ ਜਿੰਦਾ।
1: ਅੱਛਾ,
0: 70 ਕਿਲੋ ਮੀਟ ਹੈ ਇਹਦੇ ਵਿੱਚ।
1: ਹਾਂਜੀ ਹਾਂ,
0: ਹਾਂਜੀ।
1: ਤਾਂ ਜੀ ਕਾ ਜੀਆਂ ਇਤਨਾ ਵੱਡਾ ਜਲੂ ਬੱਕਰਾ ਜੀਆਂ ਵੇਚਣਾ, ਤਾਂ ਖਰੀਦਦਾਰ ਮਿਲ ਜਾਂਦੇ?
0: ਖਰੀਦਦਾਰ ਮਿਲ ਜਾਂਦੇ ਬਾਈ
1: ਜੀ। ਇਹ ਲੋਕਲ ਕੀ ਕੁਛ ਬਾਹਰ ਭੇਜ ਜਾਂਦੇ?
0: ਲੋਕਲ ਪਾਈ ਜਾਂਦੇ ਆਪਣੇ ਬੰਦੇ,
1: ਕਿਉਂਕਿ ਇਹ ਤਾਂ ਕੁਛ ਵੱਡੇ ਸਤਰ ਪਰ ਹੀ ਜੀਆਂ ਕੁਛ ਵੱਡੇ ਬਾਜ਼ਾਰਾਂ ਵਿੱਚ ਹੀ ਆ, ਜਿੱਥੋਂ ਮਾਂਗ ਉਹਦੀ ਕੱਟਿਆ ਜਾਣਾ ਨਾ।
0: ਹਾਂਜੀ, ਨਾ ਨਾ ਲੋਕਲ ਹੀ ਜਾਂਦੇ।
1: ਮਾਸ ਫਿਰ ਵਿਕਣਾ ਵੀ ਚਾਹੀਦਾ ਨਾ।
0: ਹਾਂਜੀ,
1: ਇਸ ਟਾਈਮ ਕਿਤੇ ਨੇ ਬੱਕਰੇ ਨਾ?
0: ਇਸ ਟਾਈਮ ਬਾਈ ਜੀ 12 ਬੱਕਰੇ ਨੇ।
1: ਖਰੇ ਵੱਡੇ ਵੱਡੇ ਹੋਇਓ?
0: ਹਾਂਜੀ ਹਾਂਜੀ।
1: ਇਹਨਾਂ ਦਾ ਕੀ ਖੁਰਾਕ ਕੀ ਪਾਉਂਦੇ ਤੁਸੀਂ ਜੀਆਂ? ਗੋਡ ਫਾਰਮਿੰਗ ਕਰਦੇ
0: ਜੀ ਇਹਨਾਂ ਕੀ? ਸੋਇਆਬੀਨ ਪਾਣੀ, ਜੌਂ ਪਾਣੇ, ਫਿਰ ਚਣੇ।
1: ਰੋਜ਼ ਹੀ ਪਾਣੇ?
0: ਰੋਜ਼ ਹੀ ਪਾਉਂਦੇ ਚਣੇ, ਮਾਂ।
1: ਇਹ ਸਭ ਪੀਤੇ ਹੁੰਦੇ ਆ ਦਰੜੇ?
0: ਮਿਕਸ ਕਰ ਲੈਣੇ, ਪੀ ਲੈਣੇ, ਫਿਰ ਇਹਦੇ ਚ ਸੋਡਾ ਪਾਣਾ, ਨਮਕ ਪਾਣਾ, ਫਿਰ ਗੁੜ ਪਾਣਾ, ਫਿਰ ਇਹਦਾ ਮਿਕਸ ਕਰਕੇ ਨਾ ਫਿਰ ਖਵਾਉਣਾ ਨੇ।
1: ਅੱਛਾ, ਮਿਕਸ ਕਰੀਏ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਜੋ ਕੁਛ ਇਹ ਕਿ ਡਰਮ ਮੇ
0: ਇੱਕ ਡਰਮ ਚ ਪਾਈ ਲੈਣੇ
1: ਕੱਠੇ ਕਰਕੇ। ਹਾਂਜੀ ਹਾਂਜੀ, ਫਿਰ 10-15 ਦਿਨ ਖਵਾਉਂਦੇ ਰਹੇ ਹਨ।
0: ਹਾਂ, ਫਿਰ ਤਾਂ ਪਾਈ ਕੇ ਮਹੀਨਾ ਪਰ ਖਵਾਉਂਦੇ ਰਹੇ ਜਿੱਦਾਂ ਮਰਜ਼ੀ, ਦੁਬਾਰਾ ਫਿਰ ਬਣਾਈ ਲੈ।
1: ਇਹ ਕਿਤਨਾ ਕਿ ਦਾਣਾ ਪਾਉਣਾ ਪੈਂਦਾ ਹੈ ਵਜਨ ਹਿਸਾਬ ਦੇ ਕਰਨਾ?
0: ਬਾਜੀ ਇਹ ਵੱਡੀ ਨਸਲ ਦੇ ਬੱਕਰੇ ਹੁੰਦੇ ਨਾ, ਉਤਨਾ ਹੀ ਖਾਂਦੇ ਆਪਣੇ ਹਿਸਾਬ ਦਾ, ਥੋੜਾ ਹੀ ਖਾਣਾ ਇਹਨਾਂ ਨੇ।
1: ਅੱਛਾ,
0: ਆਪਣੇ ਆਪ ਹੀ ਹਟ ਜਾਂਦੇ ਸਾਈਡਾਂ 'ਚ। ਆਪਣੀਆਂ ਜਿਹੜੀਆਂ ਲੋਕਲ ਬੱਕਰੀਆਂ ਹੁੰਦੀਆਂ, ਉਹ ਤਾਂ ਜਦ ਤੱਕ ਪੇਟ ਫੁੱਲ ਨਾ ਫਟ ਨਾ ਜਾਏ ਉਹ ਤਾਂ ਖਾਂਦੀਆਂ ਰਹਿੰਦੀਆਂ।
1: ਅੱਛਾ,
0: ਇਹ ਨਹੀਂ ਹੈ, ਇਹ ਬੜੇ ਅਰਮਾਨ ਨਾਲ ਖਾਂਦੇ, ਥੋੜਾ ਖਾਂਦੇ। ਇਹਨਾਂ ਨੇ ਖਾਣੇ ਉਤਨੇ 100 ਗ੍ਰਾਮ 200 ਗ੍ਰਾਮ।
1: ਤੇ ਪਿਆਗਾ ਪਾਣੀ ਖਰਾ ਕੇ ਸੰਜਾ
0: ਸ਼ਾਮੀ ਸਵੇਰੇ ਖਰਾਬ ਕਰਦੀ ਹੈ
1: ਉਹਦੇ ਟਾਈਮ ਮੈਂ।
0: ਹਾਂ ਸ਼ਾਮੀ ਬਸ।
1: ਹਾਂ, ਕਹਿੰਦੇ ਐਸਾ ਮੰਨਿਆ ਜਾਂਦਾ ਨਾ ਕਿ ਜਿਹੜੀਆਂ ਅਨਾਜ ਵਗੈਰਾ ਖਵਾਈ ਕੇ ਬੱਕਰੀਆਂ ਜਿਹੜੀਆਂ ਪਾਣੀ ਪੂਣੀ ਪਿਆਣ ਦੇ ਪਰਹੇਜ ਹੁੰਦਾ ਨਾ?
0: ਆਪਣੇ ਆਪ ਕਈ ਵਾਰ ਪੀ ਵੀ ਲੈਂਦੀਆਂ ਨਾ,
1: ਤਾਂ
0: ਫਿਰ ਖਰਾਬ ਕਰਦਾ।
1: ਬਾਕੀ ਜਿਹੜੀਆਂ ਨਮਕ ਵਗੈਰਾ ਕਿਵੇਂ ਦਿੰਦੇ ਇਸੀ ਚ?
0: ਨਮਕ ਇਹਦੇ ਚ ਮਿਕਸ ਕਰ ਦੇਣਾ
1: ਅਲੱਗ ਤਿੰਨ ਦੇਣਾ ਨਾ?
0: ਨਹੀਂ ਨਹੀਂ, ਇਹਦੇ ਚ ਮਿਕਸ ਕਰਦਾ 40 ਕਿਲੋ ਹੋਇਆ ਨਾ।
1: ਹਾਂ,
0: ਜਿੱਦਾਂ 40 ਕਿਲੋ ਦਾ ਗਾਲਾ ਹੋਇਆ ਤੁਹਾਡਾ।
1: ਹਾਂਜੀ,
0: ਤਾਂ ਉਹਦੇ ਚ ਕੋਈ 2 ਕਿਲੋ ਪਾਈ ਦਿੱਤਾ ਨਮਕ।
1: ਅੱਛਾ,
0: ਹਾਂਜੀ, ਸੋਡਾ ਪਾਈ ਦਿੱਤਾ ਵੀ ਥੋੜਾ 200 ਗ੍ਰਾਮ ਸੋਡਾ ਹੈ, ਪਚਾਈ ਜਾਂਦਾ ਨਾ ਫਿਰ
1: ਘਾ। ਇਹਨੇ ਰਾਤੀ ਵੀ ਤੁਸੀਂ ਪਾਉਂਦੇ?
0: ਰਾਤੀ ਨੀ ਪਾਉਂਦੇ, ਦਿਨੇ ਪਾਉਂਦੇ।
1: ਜਿਹੜਾ ਚੁਗੇ ਆਏ ਹੈ ਨਾ?
0: ਹਾਂਜੀ ਹਾਂਜੀ,
1: ਚੁਗੀ ਲਿਆ ਬਣਾ ਪੇਟ ਭਰੀ ਲਿਆ।
0: ਹਾਂ, ਜਿਹੜਾ ਦਿਨਾ ਖਾਈ ਲਿਆ।
1: ਬਾਕੀ ਇਹਨਾਂ ਦੇ ਰਹਿਣੇ ਤਾਈਆਂ ਕਿਆ ਬਣਾਇਆ ਜੀ?
0: ਰਹਿਣੇ ਤਾਈ ਬਾਈ ਜੀ ਇਹਨੇ ਨਾ ਅਜੇ ਪੂਰਾ ਮੇਰਾ ਜਗਾੜ ਨਹੀਂ ਹੋਇਆ, ਅਜੇ ਵਧਾਉਣਾ ਹੈ ਮੈਂ ਥੋੜਾ ਹੀ ਆ, ਮੈਂ ਬਣਾਇਆ।
1: ਹਾਂ,
0: ਜਿੱਦਾਂ ਬਰਾਮਦਾ ਵਰ ਵਗੈਰਾ ਬਣਾਇਆ ਬਾਹਰ ਤੇ ਅੰਦਰ ਰਾਤ ਨੂੰ ਉੜਨੇ ਤਾਈ, ਤੇ ਜ਼ਿਆਦਾ ਹੁਣ ਮੈਂ ਵਧਾਉਣੇ ਲਈ ਬੈਠਿਆ।
1: ਹਾਂ,
0: ਵਧਾਉਣਾ ਆ ਉਹ, ਜਿੱਦਾਂ ਨਾ ਵਧਦੇ ਜਾਣਾ ਤਾਂ ਉਦਾਂ ਵਧਾਈ ਜਾਣਾ ਫਿਰ।
1: ਖੁੱਲੀ ਹਵਾਦਾਰ ਜਿਹੜਾ ਸੀ ਚਾਹੀਦਾ ਵਹਿਣੇ?
0: ਹਾਂ, ਬਾਹਰ ਹਵਾਦਾਰ ਚਾਹੀਦਾ।
1: ਹਾਂ, ਕਹਿੰਦਾ ਬਾਕੀ ਜਿਹੀਆਂ ਜਿਸੀ ਬੋਲਦੇ ਨਾ ਬੱਕਰੀ ਜਿਹੜੀ ਆ ਇਹ 22 ਪ੍ਰਕਾਰ ਦੀ ਜੜੀ ਬੂਟੀਆਂ ਖਾਂਦੀ ਹੈ ਨਾ, ਕਹਿੰਦਾ 22 ਪ੍ਰਕਾਰ ਦੀਆਂ ਜਿਹੜੇ ਸਾਹਿਬ ਬਿਮਾਰੀਆਂ ਸਾ ਦੁੱਧ ਜਿਹੜਾ ਦੂਰ ਭਗਾਉਂਦਾ ਹੈ ਨਾ।
0: ਹਾਂਜੀ ਹਾਂਜੀ,
1: ਜਿਹੀਆਂ ਤੁਸੀਂ ਦੱਸਿਆ ਹੈ ਇਤਨਾ ਦੁੱਧ ਹੁੰਦਾ, ਦੁੱਧ ਵੀ ਤੁਸੀਂ ਵੇਚਿਆ?
0: ਦੁੱਧ ਵੇਚਦੇ ਨੀ ਜੀ।
1: ਅੱਛਾ,
0: ਬੱਚੇ ਪੈ ਜਾਣ, ਪਰ ਜ਼ਰੂਰਤ ਪੈ ਜਾਏ ਪਈ ਜਾਏ ਜਿਹਾਂ ਪਈ, ਕੋਈ ਬਿਮਾਰ ਸ਼ਿਮਾਰ ਹੋਏ ਲਈ ਜਾਂਦੇ ਹੋ?
1: ਹਾਂ, ਚਲੋ ਇਹ ਵੀ ਆਪਸੀ ਜਿਹੀਆਂ ਭਾਈਚਾਰਾ ਵੀ ਹੁੰਦਾ,
0: ਭਾਈਚਾਰੇ ਚ ਲਈ ਜਾਂਦੇ।
1: ਕਹਿੰਦਾ ਅਗਰ ਕੁਛ ਕੀ ਜ਼ਰੂਰਤ ਹੈ ਤਾਂ ਤਾਂ ਹੀ ਵਿਚਾਰੇ ਕੋ ਕੋਈ ਉਮੀਦ ਕਰੀ ਗਿਆ ਹੁੰਦਾ ਨਾ ਕਿ ਅਸ਼ਵਨੀ ਹੋ ਰਹਾ ਜਿਹੜਾ ਉੱਥੇ ਦੁੱਧ ਮਿਲ ਸਕਦਾ,
0: ਦੁੱਧ ਮਿਲ ਜਾਂਦਾ
1: ਹੈ ਨਾ। ਬੱਕਰੀ ਪਾਲਣ ਦਾ ਕੰਮ ਤੁਸੀਂ ਕਰਾ ਕਰਦੇ ਹਾਂ, ਤਾਂ ਇਸ ਵਿੱਚ ਜਿਹੀਆਂ ਕਦੀ ਕੋਈ ਪਰੇਸ਼ਾਨੀ ਵਗੈਰਾ ਵੀ ਹੁੰਦੀ ਜੀ? ਕੋਈ ਬਿਮਾਰ ਬਿਮੂਰ ਤਾਂ ਨਹੀਂ?
0: ਬਿਮਾਰ ਵਗੈਰਾ ਹੁੰਦੀ ਹੈ ਵਿੱਚ, ਪਰ ਮੇਰਾ ਸਰਕਲ ਥੋੜਾ ਠੀਕ ਆ ਸਟਾਰਟਿੰਗ ਦੇ ਵਿੱਚ ਹੀ।
1: ਹਾਂਜੀ,
0: ਆਪਣੇ ਜਿਹੜੇ ਅਰਸ ਦੇ ਡਾਕਟਰ ਹੈ ਨਾ, ਡਾਕਟਰ ਤੇ ਡਾਕਟਰੀਆਂ ਵਗੈਰਾ ਬਹੁਤ ਅੱਛੀਆਂ, ਉਹਨਾਂ ਪਹਿਲਾਂ ਹੀ ਬੀਮਾ ਵਗੈਰਾ ਕਰਤੇ ਆ।
1: ਇੱਕ ਬੱਕਰੀ ਦਾ ਕਿਆ ਬੀਮੇ ਹਿਸਾਬ ਹੁੰਦਾ?
0: ਇੱਕ ਬੱਕਰੀ ਆ ਉਹ ਦਿੰਦੇ ਹੋ 5000 ਰੁਪਈਆ।
1: ਕਹਿੰਦਾ ਫੀਸ ਕਿਤਨੀ ਲੈਂਦੇ ਇਹ ਬੀਮੇ ਕਰਨੇ ਟਾਈਮ?
0: ਫੀਸ 150 ਰੁਪਈਆ ਲੈਂਦੇ
1: ਸਾਲੇ ਦੀ।
0: ਹਾਂ, ਸਾਲੇ ਦੀ ਉਹਨਾਂ 150 ਰੁਪਈਆ ਕੱਟਿਆ ਮੇਰੇ ਸਾਰੀਆਂ ਬੱਕਰੀਆਂ ਦਾ, 10 ਬੱਕਰੀਆਂ ਬੀਮਾ ਕੀਤਾ।
1: ਅੱਛਾ,
0: ਉਹਦੇ ਚ ਮੇਰੀਆਂ ਮਰੀਆਂ ਵੀ ਤਾਂ ਪੈਸੇ ਦੇ ਦਿੱਤੇ ਮੇਰੇ।
1: ਚਲੋ, ਥੋੜੇ ਬਹੁਤ ਮਿਲੀ ਹੈ ਨਾ। ਬਾਕੀ ਜਿਹੀਆਂ ਘਰੇਲੂ ਸਰ ਪਰ ਕੁਛ ਐਸਾ ਆਈ ਆ ਤਾਂ ਤੁਸੀਂ ਆਪੂ ਵੀ ਲਗਾ ਲੈਂਦੇ ਹੋ ਨਾ ਟੀਕੇ ਵਗੈਰਾ ਨਾ?
0: ਹੁਣ ਤਾਂ ਥੋੜਾ ਨੌਲੇਜ ਵੀ ਹੋਈ ਆ ਨਾ, ਜ਼ਿਆਦਾ ਤਾਂ ਕਾਂਗੜੇ ਦੇ ਵੀ ਤੁਹਾਨੂੰ ਪਤਾ ਵੀ 100 ਬੂਟੀਆਂ, ਬੰਦਾ ਘਿਸਦਾ ਪਿੜਦਾ ਰਹਿੰਦਾ ਤਾਂ ਫਿਰ ਪਤਾ ਲੱਗਦਾ ਰਹਿੰਦਾ ਕਿਆ ਖਵਾਉਣਾ ਕਿਆ ਨਹੀਂ ਖਵਾਉਣਾ।
1: ਬਿਲਕੁਲ, ਹਾਂਜੀ,
0: ਮੌਸਮ ਦੇ ਹਿਸਾਬ ਨਾਲ ਨਏ ਨਏ ਬੰਦੇ ਕਿਤੇ ਮੁਸ਼ਕਲ ਹੋ ਜਾਂਦੇ ਨਾ।
1: ਹਾਂਜੀ,
0: ਧੀਰੇ ਧੀਰੇ ਧੀਰੇ ਪਤਾ ਲੱਗਦਾ ਰਹਿੰਦਾ ਇਹ ਬਿਮਾਰੀ ਚੱਲਣੀ ਹੈ, ਇਹ ਬਿਮਾਰੀ ਚੱਲਣੀ ਹੈ, ਤੇ ਫਿਰ 50 ਤਾਂ ਦਵਾਈਆਂ ਘਰ ਦੇ ਵਿੱਚ ਨਿਕਲ ਜਾਂਦੀਆਂ।
1: ਬਾਕੀ ਕੋਈ ਬੱਕਰੀ ਹੋਰ ਕੋਈ ਖਾਸ ਤਾਂ ਨਹੀਂ? ਕੋਈ ਕਿੰਨੀ ਚੀਜ਼ ਕੋਈ ਖਵਾਉਣ ਵਾਲਾ ਹੁੰਦਾ ਜੀ ਜਿਸ ਤੇ ਉਹਦੀ ਪਾਚਨ ਸ਼ਕਤੀ ਵਗੈਰਾ ਬਣੀ ਰਹਿ ਹੈਗਾ ਨਾ?
0: ਨਹੀਂ ਨਹੀਂ, ਜ਼ਿਆਦਾ ਨਹੀਂ ਕੁਛ ਵੀ।
1: ਅੱਛਾ, ਇਹ ਹੈ ਕਿ ਵਧੀਆ ਇਹਨਾਂ ਦਾ ਘਾਹ ਪੱਠਾ ਜਿਹੜਾ ਹੈ,
0: ਘਾਹ ਪੱਠਾ ਸਾਫ਼ ਸੁਥਰੀ ਜਗ੍ਹਾ ਹੋਵੇ,
1: ਬਹਿਣੇ ਤਿੰਨੇ ਹੈ ਨਾ।
0: ਹਾਂਜੀ ਹਾਂਜੀ,
1: ਕਹਿੰਦਾ ਪੀਣੇ ਪਾਣੀ ਖੂਬ,
0: ਪਾਣੀ ਪੀਣੇ ਸਾਫ਼ ਹੋਵੇ।
1: ਜੀ, ਤੁਸੀਂ ਜ਼ਿਕਰ ਕੀਤਾ ਕਿ ਇਸ ਵੇਲੇ ਜਿਹੜਾ ਤੁਹਾਡਾ ਹਵਾਲ ਹੈ ਬਰੀਡਰ ਹੈ ਸਹਿ ਕੁਇੰਟਲ ਦੇ ਲਗਭਗ ਇਸ ਤੋਂ ਜ਼ਿਆਦਾ ਹੈ ਨਾ?
0: ਇਸ ਤੋਂ ਜ਼ਿਆਦਾ ਹੈ
1: ਸਥਿਆ, ਮਾਰਾ ਵਗੈਰਾ ਤਾਂ ਨਹੀਂ
0: ਪਾਉਂਦਾ? ਨਹੀਂ ਪਾਉਂਦਾ ਮਾਰਾ, ਉਹ ਤਾਂ ਬੜਾ ਸ਼ਰੀਫ ਹੈ।
1: ਅੱਛਾ,
0: ਤੁਸੀਂ ਬੈਠੀ ਜਾਓ ਭੋਂ ਉੱਪਰ, ਕੁਛ ਨਹੀਂ ਬੋਲਦਾ।
1: ਹਾਂ, ਤਾਂ ਇਤਨਾ ਜੀਆਂ ਜਿਹੀ ਬੋਲਦੇ ਤਾਕਤਵਰ,
0: ਮਾੜਾ
1: ਮੋਟਾ ਤਾਂ ਸਹਿ ਜੀ ਬੰਦਾ ਵੇ ਵਿਅੰਗ ਵਾਲਾ ਨਹੀਂ ਚਲੀ ਪਾਉਣਾ ਨਾ।
0: ਹਾਂ, ਬੈਠੀ ਜਾਂਦੇ ਬੰਦੇ, ਮੈਂ ਹੀ ਬੈਠੀ ਜਾਂਦਾ।